FM Rainbow ਚਵੀ ਕਾਉਨੀ ਸੁਗਮ ਸੰਗੀਤ ਚਹੀ ਕਰਿਆ ਵੇ ਸੁਪੇਤਨਾ ਉਸ਼ਾ ਮੋਨਕਾਰ ਆਇਕੁਆ ਡਾਕਟਰ ਗੋਵਿੰਦ ਨਾਇਕ ਹਣੀ ਬਰੇਲੀ ਹੀ ਰਚਨਾ ਸੰਗੀਤ ਅਜਿਤ ਕੜਕੜੇ ਹੰਚੇ।